ਵਿੱਚ ਸੰਗਪ੍ਰੀਤ ਲਗਾਏ ਸਜਣਾ ਓ ਸਜਣਾ ਓ ਰਾਮਾ, ਕਿਸ਼ੋਰ ਕੁਮਾਰ ਐਂਡ ਲਤਾ ਜੀ ਫਰੋਮ ਦ ਫਿਲਮ ਕਾਮਚੋਰ।